ਵਾਹ ਜੀ ਵਾਹ ਭੈਣੋ, ਕੇ ਸੁਣੋ ਆਪਾਂ ਭਜਨ ਸੁਣਿਓ, ਅੱਕੜ ਬੰਬ ਬੰਬ ਬੰਬ ਲਹਿਰੀ। ਔਰ ਦੇਖੋ ਅਬ ਸਾਵਣ ਗਾ ਮਹਿਮਨਾ ਹੈ ਮੈਂ ਤੋ, ਦੇਖੋ ਬੰਬ ਲਹਿਰੀ ਗਾ ਜਿੱਤਾ ਜ਼ਿਆਦਾ ਆਪਾਂ ਸੁਣਾ ਨਹੀਂ ਬੇ, ਬੀਤਾ ਹੀ ਜ਼ਿਆਦਾ ਕੀ ਹੈ ਕਿ ਬਹੁਤ ਹੀ ਜ਼ਿਆਦਾ ਸਾਰਥਕ ਹੋ ਹੈ, ਕਿਉਂਕਿ ਉਹ ਮੈਨੂੰ ਹੀ ਕੀ ਹੈ ਕਿ ਸ਼ਿਵ ਭਗਵਾਨ ਔਰ ਗੋਰਜਾ ਮਾਤਾ ਗੋ ਹੈ। ਤੋ ਇਹ ਮਹੀਨਾ ਮੈਂ ਦੇਖੋ ਜਿੱਤੋ ਜ਼ਿਆਦਾ ਆਪਾਂ ਸ਼ਿਵ ਭਗਵਾਨ ਦੀ ਪੂਜਾ ਕਰਾਂ ਔਰ ਕਰਾਂ ਮੀਆਂ। ਤੋ ਦੇਖੋ ਹਰ ਮਹੀਨਾ ਮੈਂ ਕਿ ਆਪਾਂ ਸਾਰੀ ਉਮਰ ਹੀ ਆਪ ਭਗਤੀ ਭਾਵ ਮੈਂ ਰਹਿਣਾ ਚਾਹੀਏ, ਇਆਂ ਕੋਈ ਕੋਈ ਖਾਸ ਦਿਨ ਹੋਵੇ, ਪਰ ਕਈ ਵਾਰ ਕੀ ਹੋਇਆ ਕੋਈ ਆਸਥਾ ਗੋ ਇੱਕ ਦਿਨ ਹੋਵੇ, ਜਾਂ ਆਪਾਂ ਜਾਂ ਅਬ ਸਾਵਣ ਗੋ ਮਹੀਨਾ ਉਹ ਇੱਕ ਆਸਥਾ ਗੋ ਸਾਗਾ ਸਾਗਾ ਵੀ ਬਹੁਤ ਸਾਰਾ ਅਭੀ ਆਪਾਂ ਜੇ ਬਾਤ ਕਰੀ ਤੀਜ ਤਿਉਹਾਰ ਲੈ ਕੇ ਜਾ ਆਵੇ ਤੋ ਨਈ ਉਮੰਗਾਂ ਉਹ ਬਹੁਤ ਸਾਰੇ ਦੇਖੋ ਆਪਣੇ ਨਈ ਨਈ ਲੋਰਾਂ ਗੋ ਉਹ ਮਹੀਨੋ ਹੈ ਨੀ। ਤੋ ਆਜ ਦੇਖੋ 7 ਅਗਸਤ ਹੈ ਔਰ ਆਜ ਹੈ ਬੇਣੋ ਰਾਸ਼ਟਰੀ ਹਥਕਰਘਾ ਦਿਵਸ ਹੈ। ਤੋ ਇਹ ਦਿਨ ਕੀ ਹੈ ਕਿ ਆਪਣੇ ਦੇਸ਼ ਕਾ ਜਿੱਕਾ ਲੱਖਾਂ ਸੰਖਿਆ ਬੁਨਕਰਾਂ ਨੇ ਉਹ ਸਮਰਪਿਤ ਹੈ, ਜਿੱਕਾਂਗਾ ਹੱਥਾਂ ਸਿਉਂ ਕੀ ਹੈ ਸੂਤ ਧਾਗੋ ਬਣੇ ਔਰ ਧਾਗਾਂ ਸਿਉਂ ਕੀ ਹੈ ਸੁੰਦਰ ਕੱਪੜਾ ਮੈਂ ਬਦਲ ਜਾਵੇ। ਉਹ ਕੇਵਲ ਦੇਖੋ ਬੇਣੋ ਕੱਪੜਾ ਕੋ ਨਹੀਂ ਬਲਕਿ ਆਪਣੀ ਸੰਸਕ੍ਰਿਤੀ ਆਪਣੋ ਆਪਣੀ ਜਿੱਕੀ ਪਰੰਪਰਾ ਔਰ ਮਿਹਨਤ ਗੀ ਕੀ ਹੈ ਪਹਿਚਾਣ ਹੈ, ਜਿੱਕਾਂਗਾ ਹੱਥਾਂ

ਇਹ ਆਲ ਇੰਡੀਆ ਰੇਡੀਓ ਦਾ ਸਰਾਇਕੀ ਪ੍ਰੋਗਰਾਮ ਹੈ। ਮੈਂ ਹਰਜੀਤ ਕੌਰ ਹਾਜ਼ਰ ਹਾਂ ਤੁਹਾਡੇ ਕੀਤੇ ਅੱਜ ਦਾ ਪ੍ਰੋਗਰਾਮ ਗਿਣ ਕੇ ਕੁਝ ਬਾਤਾਂ ਕੁਝ ਗੀਤ। ਇਸ ਵਿੱਚ ਅਸਾਂ ਤੁਹਾਡੇ ਨਾਲ ਗੱਲਾਂ ਵੀ ਕਰੇ ਸਾਂ ਅਤੇ ਪੰਜਾਬੀ ਗੀਤ ਵੀ ਸੁਣਵੇ ਸਾਂ। ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੀਤ ਸੁਣਵੇ ਸਾਂ। ਗੀਤ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਹੈ। ਸਿੱਲੀ ਸਿੱਲੀ ਆਉਂਦੀ ਏ ਹਵਾ, ਕਿਤੇ ਕੋਈ ਰੋਂਦਾ ਹੋਵੇਗਾ।

ਗੀਤ ਤੁਸਾਂ ਹੰਸ ਰਾਜ ਹੰਸ ਦੀ ਆਵਾਜ਼ ਵਿੱਚ ਸੁਣਦੇ ਪਿਆ ਵੇ। ਤੇ ਹੁਣ ਪਹਿਲਾਂ ਗੱਲ ਕਰਿੰਦੇ ਹਾਂ ਸਾਫ ਪਾਣੀ ਤੇ। ਜਿਹੜਾ ਪਾਣੀ ਅਸਾਂ ਪੀਂਦੇ ਹਾਂ ਉਹ ਸਾਫ ਹੋਣਾ ਚਾਹੀਦਾ ਹੈ, ਇਹ ਤਾਂ ਤੁਹਾਨੂੰ ਪਤਾ ਹੀ ਹੈ, ਨਹੀਂ ਤਾਂ ਬਿਮਾਰੀਆਂ ਲੱਗਵੇ ਸਨ। ਪਰ ਇਸ ਪਾਣੀ ਨੂੰ ਸਾਫ ਕਿੰਜ ਰੱਖੇ ਸਾਂ, ਇਹ ਅਸਾਂ ਤੁਹਾ ਕੋ ਦੱਸਿੰਦੇ ਹਾਂ। ਬਹੁਤ ਸੌਖਾ ਹੈ, ਸਭ ਤੋਂ ਪੁਰਾਣਾ ਤਰੀਕਾ ਹੈ ਕਿ ਪਾਣੀ ਨੂੰ ਉਬਾਲ ਕੇ ਪੀਵਣਾ, ਇਸ ਨਾਲ ਬੈਕਟੀਰੀਆ ਮਰ ਵੈਂਦੇ ਹਨ। ਆਰ ਓ, ਕੈਂਡਲ ਵਾਟਰ ਫਿਲਟਰ, ਵਾਟਰ ਪਿਓਰੀਫਾਇਰ ਘਰ ਵਿੱਚ ਜ਼ਰੂਰ ਲਾਵੋ ਤੇ ਇਨ੍ਹਾਂ ਨੂੰ ਸਾਫ ਵੀ ਕਰਦੇ ਰਹੋ। ਇਨ੍ਹਾਂ ਮਸ਼ੀਨਾਂ ਨਾਲ ਗੰਦਗੀ, ਧੂੜ, ਰਸਾਇਣ, ਬੈਕਟੀਰੀਆ ਖਤਮ ਥੀਂਦੇ ਹਨ ਤੇ ਪਾਣੀ ਖਾਲਸ ਤੇ ਮਿੱਠੜਾ ਬਣਦਾ ਹੈ। ਗਰਾਵਾਂ ਵਿੱਚ ਖੂਹ ਦਾ ਪਾਣੀ ਵੀ ਸਾਫ ਹੁੰਦਾ ਹੈ। ਜਿੱਥੇ ਹੀ ਪਾਣੀ ਨੂੰ ਸਾਫ ਕਰਨ ਦਾ ਮਸ਼ੀਨੀ ਤਰੀਕਾ ਕਹਿਣੀ, ਉੱਥਾਂ ਕਲੋਰੀਨ ਗਿਣ ਕੇ ਲਿਆਵੋ ਤੇ ਪਾਣੀ ਨੂੰ ਇਹਦੇ ਨਾਲ ਸਾਫ ਕਰੋ। 20 ਲੀਟਰ ਪਾਣੀ 'ਚ ਇੱਕ ਗੋਲੀ ਕਲੋਰੀਨ ਦੀ ਪਾ ਦੇਵੋ। ਪਰ ਇਹ ਪਾਣੀ ਤੁਸਾਂ ਅੱਧੇ ਘੰਟੇ ਬਾਅਦ ਪੀਵਣਾ ਹੈ। ਇਸ ਨਾਲ ਪਾਣੀ ਦੇ ਨੁਕਸਾਨ ਪਹੁੰਚਾਉਣ ਵਾਲੇ ਜੀਵਾਣੂ ਮਰ ਵਾਂਜਦੇ ਹਨ। ਤੇ ਭੈਣੋ ਭਰਾਵੋ, ਪਾਣੀ ਸਾਫ ਪੀਵਣਾ ਹੈ ਤੇ ਬਿਮਾਰੀਆਂ ਤੋਂ ਦੂਰ ਰਹਿਣਾ ਹੈ। ਤੇ ਹੁਣ ਸੁਣੇਂਦੇ ਹਾਂ ਇੱਕ ਹਾਂ ਕੂ ਕੱਢ ਘਿੰਨਣ ਵਾਲਾ।

ਬਲਕਿ ਕੱਢ ਗਿੰਨੇ ਜਾ ਸਨ। ਆਨਲਾਈਨ ਲੈਵਣ ਦੇਵਣ ਦੇ ਧੋਖੇ ਬਹੁਤ ਹੀ ਗਏ ਹਨ। ਲੋਕਾਂ ਕੋ ਆਨਲਾਈਨ ਕੰਮ ਕਰਨਾ ਬਹੁਤ ਸੌਖਾ ਲਗੇਂਦਾ ਹੈ, ਪਰ ਇਸ ਕੋ ਬਹੁਤ ਸਾਵਧਾਨੀ ਨਾਲ ਕਰਨ ਦੀ ਜ਼ਰੂਰਤ ਹੈ। ਤੁਸਾਂ ਰੱਤਾ ਕੋ OTP ਦੱਸੇਂਦੇ ਨਹੀਂ ਕਿ ਤੁਹਾਡੇ ਖਾਤੇ ਦੀ ਸਾਰਾ ਜਾਣਕਾਰੀ ਉਨ੍ਹਾਂ ਤੀਕਣ ਪੁੱਜ ਵੈਂਦੀ ਹੈ ਤੇ ਤੁਹਾਡਾ ਨੁਕਸਾਨ ਥੀਆ ਹੀ ਥੀਆ। ਇਹ ਕਰਕੇ ਆਪਣਾ ਇੰਟਰਨੈਟ ਕਨੈਕਸ਼ਨ ਪਾਸਵਰਡ ਦੇ ਨਾਲ ਹਿਫਾਜ਼ਤ ਕਰਕੇ ਰੱਖੋ। ਦੂਈ ਗੱਲ, ਸਾਈਬਰ ਕੈਫੇ ਜਾਂ ਫ੍ਰੀ ਵਾਈਫਾਈ ਤੋਂ ਇੰਟਰਨੈਟ ਬੈਂਕਿੰਗ ਜਾਂ ਆਨਲਾਈਨ ਲੇਵਣ ਦੇਵਣ ਕਦਹਾ ਨਾ ਕਰੋ, ਧੋਖੇ ਤੋਂ ਬਚੋ। ਤੇ ਕਿਉਂ ਨਾ ਹੁਣ ਇੱਕ ਗੀਤ ਸੁਣਾ ਵੰਜੇ, ਬਹੁ ਵਧੀਆ ਗੀਤ ਹੈ। ਕਿੰਨਾ ਸੋਹਣਾ ਤੈਨੂੰ ਰੱਬ ਨੇ ਬਣਾਇਆ, ਦਿਲ ਕਰੇ ਵੇਖਦਾ ਰਵਾਂ। ਗਾਵਣ ਵਾਲੇ ਹਨ ਨੁਸਰਤ ਫਤਿਹ ਅਲੀ ਖਾਨ ਤੇ ਉਨ੍ਹਾਂ ਦੇ ਸਾਥੀ।

ਗੀਤ ਤੁਸਾਂ ਨੁਸਰਤ ਫਤਿਹ ਅਲੀ ਖਾਨ ਅਤੇ ਸਾਥੀਆਂ ਦੀਆਂ ਆਵਾਜ਼ਾਂ ਵਿੱਚ ਸੁਣਦੇ ਪਏ ਹਵੇ। ਤੁਸਾਂ ਗ੍ਰੀਨ ਟੀ ਬਾਰੇ ਸੁਣਾ ਹੋ ਸੀ, ਜਾਨੇ ਕਿ ਹਰੀ ਚਾਹ। ਚਾਹ ਦੀਆਂ ਸਬੂਤੀਆਂ ਹਰੀਆਂ ਪੱਤੀਆਂ ਨੂੰ ਗ੍ਰੀਨ ਟੀ ਆਖਾ ਵੇਂਦੇ। ਸਿਹਤ ਕੀਤੇ ਗੁਣ ਭਰਾ ਹੋਣ ਕਰਕੇ ਗ੍ਰੀਨ ਟੀ ਨੂੰ ਸਾਰਾ ਦੁਨੀਆ ਵਿੱਚ ਲੋਕ ਪੀਵਣ ਲੱਗ ਪਏ ਹਨ। ਗ੍ਰੀਨ ਟੀ ਪੀਵਣ ਨਾਲ ਬਹੁ ਬਿਮਾਰੀਆਂ ਠੀਕ ਥੀਂਦੀਆਂ ਹਨ। ਪਹਿਲਾਂ ਤਾਂ ਗ੍ਰੀਨ ਟੀ ਮੋਟਾਪਾ ਘਟੇਂਦੀ ਹੈ, ਇਹ ਸਰੀਰ ਵਿੱਚ ਚਰਬੀ ਨੂੰ ਘੱਟ ਕਰੇਂਦੀ ਹੈ। ਦੂਜਾ, ਕੋਲੇਸਟ੍ਰੋਲ ਨੂੰ ਘੱਟ ਕਰਕੇ ਹਾਂ ਕੇ ਰੋਗਾਂ ਨੂੰ ਦੂਰ ਰੱਖੇਂਦੀ ਹੈ। ਤੀਜਾ, ਗ੍ਰੀਨ ਟੀ ਵਿੱਚ ਮੌਜੂਦ ਐਂਟੀਆਕਸੀਡੈਂਟਸ ਸਰੀਰ ਦੇ ਸੈਲਸ ਨੂੰ ਕਦਹਾਂ ਮਰਨ ਨਹੀਂ ਦਿੰਦੇ, ਜਿਸ ਨਾਲ ਕੈਂਸਰ ਤੋਂ ਬਚਾਅ ਹੁੰਦਾ ਹੈ। ਆਰਥਰਾਈਟਿਸ ਦੇ ਜੋਖਿਮ ਨੂੰ ਵੀ ਗ੍ਰੀਨ ਟੀ ਘੱਟ ਕਰੇਂਦੀ ਹੈ। ਗ੍ਰੀਨ ਟੀ ਦਾ ਫਲੋਰਾਈਡ ਤੱਤਵ ਸਾਕੂ ਹੱਡੀਆਂ ਨੂੰ ਮਜ਼ਬੂਤ ਬਣਨ 'ਚ ਮਦਦ ਕਰੇਂਦਾ ਹੈ। ਗ੍ਰੀਨ ਟੀ ਤੁਹਾਨੂੰ ਡਾਇਬਟੀਜ਼ ਵਿੱਚ ਸ਼ੂਗਰ ਲੈਵਲ ਨੂੰ ਸਹੀ ਰੱਖੇਂਦੀ ਹੈ। ਇਹ ਜਿਗਰ ਕੀਤੇ ਵੀ ਫਾਇਦੇਮੰਦ ਹੈ। ਗ੍ਰੀਨ ਟੀ ਪੀਵਣ ਵਾਲੇ ਬੀਪੀ ਵਧਣ ਤੋਂ ਬਚੇ ਰਹਿੰਦੇ ਹਨ। ਗ੍ਰੀਨ ਟੀ ਫੂਡ ਪੋਇਜ਼ਨਿੰਗ ਵੀ ਨਹੀਂ ਹੋਵਣ ਦਿੰਦੀ। ਤੇ ਇੱਕ ਬਿਆ ਮਜ਼ੇਦਾਰ ਗੱਲ, ਗ੍ਰੀਨ ਟੀ ਤੁਹਾਨੂੰ ਬਹੁ ਸਮੇਂ ਤੀਕਣ ਜਵਾਨ ਬਣਾਉਂਦੀ ਹੈ। ਤੇ ਵਾਲਾ ਅੱਜ ਤੋਂ ਹੀ ਸ਼ੁਰੂ ਕਰੇਂਦੇ ਹਾਂ ਗ੍ਰੀਨ ਟੀ ਪੀਵਣੀ, ਸਵਾਦੀ ਵੀ ਤੇ ਸਿਹਤ ਵੀ। ਤੇ ਹੁਣ ਵਾਲਾ ਗੀਤ ਦੀ ਵਾਰੀ ਹੈ। ਗੀਤ ਹੈ ਲਾਜ ਸਚਦੇਵਾ ਦੀ ਆਵਾਜ਼ ਵਿੱਚ, ਚਸ ਖਿੰਨੋ।

ਇਹ ਹਈ ਲਾਜ ਸੱਚਦੇ ਵਦਾ ਕਾਇਆ ਕੀ। ਸੁਣਨਾ ਲਿਓ, ਗੈਸ ਦੀ ਬਚਤ ਕਰੇ ਸਾਂ। ਕੁਝ ਤਰੀਕੇ ਅਸਾਂ ਤੁਹਾਂ ਕੋ ਇੱਥੇ ਦੱਸੇਂਦੇ ਹਾਂ। ਪਹਿਲਾਂ ਤਾਂ ਗੈਸ ਸਟੋਵ ਦੇ ਵੱਡੇ ਬਰਨਰ ਦੀ ਥਾਂ ਤੇ ਛੋਟੇ ਬਰਨਰ ਕੋ ਇਸਤੇਮਾਲ ਕਰੇ ਸਾਂ। ਇਸ ਨਾਲ ਗੈਸ ਦੀ ਬਚਤ ਹੁੰਦੀ ਹੈ। ਵਲਾ ਚੌੜੇ ਭਾਂਡਿਆਂ ਵਿੱਚ ਖਾਣਾ ਕਦਹਾ ਨਹੀਂ ਬਣਾਉਣਾ ਚਾਹੀਦਾ। ਇਸ ਨਾਲ ਗੈਸ ਬਹੁ ਜਾਇਆ ਵੇਂਦੀ ਹੈ। ਖਾਣਾ ਇੰਜੇ ਨਾ ਰਿੱਝਣ ਦੇਵੋ। ਭਾਂਡੇ ਕੋ ਢੱਕਣ ਨਾਲ ਢੱਕ ਕੇ ਖਾਣਾ ਬਣਾਵੋ ਤੇ ਫਿਰ ਖਾਣੇ ਵਿੱਚ ਉਬਾਲਾ ਆਵਣ ਤੇ ਗੈਸ ਮੰਦੀ ਕਰ ਦੇਵਣੀ। ਚੰਗਾ ਥੀ ਸੀ ਜੇ ਖਾਣਾ ਬਣਾਵਣ ਕੀਤੇ ਪ੍ਰੈਸ਼ਰ ਕੁੱਕਰ ਦਾ ਇਸਤੇਮਾਲ ਕਰੇ ਸਾਂ। ਪ੍ਰੈਸ਼ਰ ਕੁੱਕਰ ਦੀ ਗੱਲ ਤੇ ਇੱਕ ਗੱਲ ਵਾਲਾ ਮੈਂ ਤੁਹਾਂ ਕੋ ਦੱਸੇਂਦੀ ਹਾਂ ਕਿ ਪ੍ਰੈਸ਼ਰ ਕੁੱਕਰ ਵਿੱਚ ਇੱਕ ਦੇ ਉੱਤੇ ਇੱਕ ਭਾਂਡਾ ਰੱਖ ਕੇ ਚੌਲ ਸਬਜ਼ੀ ਇੱਕੋ ਵਾਰੀ ਚ ਬਣਵੇ ਸੀ। ਦਾਲ ਛੋਲੇ ਰਾਜਮਾ ਚੌਲਾਂ ਕੋ ਰਿਝਾਵਣ ਤੋਂ ਪਹਿਲਾਂ ਇਨ੍ਹਾਂ ਕੋ ਪਾਣੀ ਵਿੱਚ ਭਿਗੋ ਕੇ ਰੱਖਣ ਨਾਲ ਇਹ ਜਲਦੀ ਬਣ ਵੇਂਦੇ ਹਨ। ਇਨ੍ਹਾਂ ਗਾਲਾਂ ਕੋ ਛੋਟੀਆਂ ਛੋਟੀਆਂ ਨਾ ਸਮਝਣਾ। ਇਹ ਗੈਸ ਦੀ ਬਹੁ ਬਚਤ ਕਰੇਂਦੀਆਂ ਹਨ। ਤੇ ਹੁਣ ਪ੍ਰੋਗਰਾਮ ਦੇ ਅਖੀਰ ਵਿੱਚ ਮੈਂ ਤੁਹਾਂ ਕੋ ਸੁਣਵੇਂਦੀ ਹਾਂ ਕੁਝ ਬੋਲੀਆਂ। ਬਹੁ ਮਜ਼ੇਦਾਰ ਹਨ। ਕਲਾਕਾਰ ਹਨ ਸੁਰਿੰਦਰ ਸ਼ਿੰਦਾ।

ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਲੈ ਕੇ ਤੁਹਾਡਾ ਸਭ ਦਾ ਦੋਸਤ ਦੁਰਗਾ ਰਾਮ ਨਾਇਕ ਹਾਜ਼ਰ ਹੈ। ਦੋਸਤੋ, ਮੋਹ ਮੁਹੱਬਤ, ਪ੍ਰੇਮ, ਭਗਤੀ ਅਤੇ ਪ੍ਰਕਿਰਤੀ ਦੇ ਨਜ਼ਾਰਿਆਂ ਦਾ ਮੇਲ ਆਪਾਂ ਨੂੰ ਹਰ ਸਾਲ ਵੇਖਣ ਨੂੰ ਮਿਲਦਾ ਸਾਉਣ ਭਾਦੋਂ ਦੇ ਮਹੀਨਿਆਂ ਵਿੱਚ। ਅਤੇ ਸਾਉਣ ਮਹੀਨੇ ਨੂੰ ਦੋਸਤੋ ਭਗਵਾਨ ਸ਼ਿਵ ਦੀ ਭਗਤੀ ਦਾ ਮਹੀਨਾ ਵੀ ਮੰਨਿਆ ਜਾਂਦਾ ਵਾ। ਇਹਨਾਂ ਦਿਨਾਂ ਵਿੱਚ ਸਾਰਾ ਆਲਾ ਦੁਆਲਾ, ਸਾਰੀ ਧਰਤੀ, ਸਾਰੇ ਵੇਲ ਬੂਟੀਆਂ ਅਤੇ ਰੁੱਖਾਂ 'ਤੇ ਨਵੀਂ ਬਹਾਰ ਵੇਖਣ ਨੂੰ ਮਿਲਦੀ ਆ। ਰੰਗ ਬਿਰੰਗੇ ਫੁੱਲਾਂ ਦੀ ਖੁਸ਼ਬੂ ਅਤੇ ਸਾਰਿਆਂ ਦੇ ਚਿਹਰੇ ਕਪਾਹ ਦੇ ਫੁੱਲਾਂ ਵਾਂਗੂ ਖਿੜੇ ਖਿੜੇ ਜਾਪਦੇ ਆ। ਦੋਸਤੋ, ਸਾਉਣ ਭਾਦੋਂ ਦੇ ਮਹੀਨਿਆਂ 'ਚ ਤਿੱਤਰ ਦੇ ਖੰਭਾਂ ਵਰਗੀਆਂ ਬਦਲੋਟੀਆਂ 'ਚੋਂ ਨਿੰਮੀ ਨਿੰਮੀ ਕਿਣਮਣ ਕਿਣਮਣ ਹੁੰਦੀ ਹੋਵੇ, ਠੰਡੀ ਹਵਾ ਦੇ ਮਦ ਹੋਸ਼ ਕਰਨ ਵਾਲੇ ਝੋਂਕੇ ਕਦੇ ਇੱਧਰੋਂ ਅਤੇ ਕਦੇ ਉੱਧਰੋਂ ਚੱਲਦੇ ਹੋਣ, ਜਾਂ ਫਿਰ ਚੰਨ ਤਾਰਿਆਂ ਦੀ ਲੋਹ ਨੂੰ ਅਤੇ ਸੂਰਜ ਦੀਆਂ ਤਿੱਖੀਆਂ ਕਿਰਨਾਂ ਨੂੰ ਪਹਿਲੇ ਖੇਡ ਦੇ ਚੁਗੇ ਨਰਮੇ ਕਪਾਹ ਦੀਆਂ ਪੰਡਾਂ ਵਰਗੇ ਬੱਦਲ ਅੰਬਰ 'ਚ ਪੁਰੇ ਦੀ ਪੌਣ ਦਾ ਸਾਥ ਲੈ ਕੇ ਮਜ਼ਾਕਾਂ ਕਰਦੇ ਹੋਣ, ਜਾਂ ਫਿਰ ਕਿਸੇ ਪਾਸਿਓਂ ਕਾਲੀ ਘਟਾ ਚੜ੍ਹੇ ਅਤੇ ਸਾਨੂੰ ਖਹਿ ਕੇ ਨਿਕਲੇ, ਜਾਂ ਫਿਰ ਬੱਦਲ ਗੱਜਦਾ ਹੋਵੇ, ਬਿਜਲੀ ਸਿਰ 'ਤੇ ਲਿਸ਼ਕਦੀ ਹੋਵੇ, ਜਾਂ ਫਿਰ ਦੋਸਤੋ ਮੋਲੇਧਾਰ ਮੀਂਹ ਪੈਂਦਾ ਹੋਵੇ। ਅਤੇ ਆਕਾਸ਼ਬਾਣੀ ਕਾਟਨ ਸਿਟੀ ਚੈਨਲ ਸੂਰਤਗੜ੍ਹ ਤੋਂ ਪ੍ਰਸਾਰਿਤ ਹੋਣ ਵਾਲੇ ਪੰਜਾਬੀ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਦੇ ਵਿਹੜੇ 'ਚ ਬਹਿ ਕੇ ਆਪਾਂ ਸਾਰੇ ਪ੍ਰੋਗਰਾਮ ਦਾ ਆਨੰਦ ਮਾਣਦੇ ਹੋਈਏ। ਅਤੇ ਦੋਸਤੋ, ਐਸੇ ਮੌਸਮ ਵਿੱਚ ਕਿਸਾਨ ਭੈਣ ਭਰਾ ਅਤੇ ਖੇਤਾਂ ਵਿੱਚ ਫਸਲਾਂ ਅਤੇ ਬਾਗ ਬਗੀਚਿਆਂ ਵਿੱਚ ਫੁੱਲ ਪੱਤੇ ਨੱਚ ਕੇ ਟੱਪ ਕੇ ਗਾ ਕੇ ਕੁਦਰਤ ਦਾ ਸ਼ੁਕਰ ਐਵੇਂ ਮਨਾਉਂਦੇ ਆ।

ਇਹਨਾਂ ਦਾ ਬਹੁਤ ਬਹੁਤ ਸ਼ੁਕਰਾਨਾ। ਅਤੇ ਪਿੰਡ ਲੁਧੇਸਰ ਤੋਂ ਪੱਪੂ ਰਾਮ ਗਾਟ, ਸੰਤੋਸ਼ ਦੇਵੀ, ਲਕਸ਼ਮੀ ਦੇਵੀ, ਪ੍ਰਿਅੰਕਾ ਦੇਵੀ, ਸਾਕਸ਼ੀ ਅਤੇ ਰੁਚਿਕਾ ਦੇਵੀ ਦਾ ਖੱਤ ਵੀ ਪਹੁੰਚ ਗਿਆ। ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ ਦਾ ਵੀ ਖੱਤ ਆਪਣੇ ਕੋਲ ਪਹੁੰਚਿਆ ਵਾ। ਅਤੇ ਇਸੇ ਤਰ੍ਹਾਂ ਬਾਘਾ ਪੁਰਾਣਾ ਤੋਂ ਗਗਨਦੀਪ ਕੌਰ, ਗੁਰਪ੍ਰੀਤ ਕੌਰ, ਪਰਮਜੀਤ ਕੌਰ, ਪਾਲ ਸਿੰਘ ਅਤੇ ਪਰਮਜੀਤ ਸਿੰਘ ਦਾ ਖੱਤ ਪਹੁੰਚਿਆ ਮੋਹਰ ਲਾ ਕੇ, ਇਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਅਤੇ ਹਨੂਮਾਨਗੜ੍ਹ ਟਾਊਨ ਤੋਂ ਦੁਪਿੰਦਰ ਕਾਂਤ ਦਾ ਵੀ ਖੱਤ ਪਹੁੰਚਿਆ, ਇਹਨਾਂ ਨੂੰ ਵੀ ਪ੍ਰੋਗਰਾਮ ਪਸੰਦ ਆ ਰਿਹਾ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਵੀ। ਅਤੇ ਪਿੰਡ 58 NP ਰੈਸਾ ਨਗਰ ਤੋਂ ਸੁਲਤਾਨ ਰਾਮ ਮਲਖਟ, ਸਰਸਵਤੀ ਦੇਵੀ, ਹਰਬੰਸ ਲਾਲ, ਬਨਵਾਰੀ ਲਾਲ, ਗੋਪੀ ਰਾਮ, ਲਲਿਤ ਕੁਮਾਰ, ਨਰਿੰਦਰ, ਮੀਨਾਕਸ਼ੀ, ਗੀਤਾ, ਮੋਨਿਕਾ, ਸੁਖਰਾਮ, ਸ਼ਾਂਤੀ ਦੇਵੀ ਅਤੇ ਇਹਨਾਂ ਦਾ ਪੂਰਾ ਪਰਿਵਾਰ ਨੂੰ ਪ੍ਰੋਗਰਾਮ ਪਸੰਦ ਆ ਰਿਹਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਪਿੰਡ ਕੈਰੋਂ, ਜ਼ਿਲ੍ਹਾ ਤਰਨ ਤਾਰਨ, ਪੰਜਾਬ ਤੋਂ ਖੱਤ ਪਾ ਰਿਹਾ ਆਪਾਂ ਨੂੰ ਗੁਰਦਰਸ਼ਨ ਲਾਲ ਚਲੋਤਰਾ, ਸੁਨੀਤਾ, ਸ਼ੰਮੀ, ਰਜਨੀ, ਆਕਾਸ਼ਦੀਪ, ਅਨਹਦ ਅਤੇ ਇਹਨਾਂ ਦਾ ਪੋਤਰਾ ਗੁਰਸ਼ਬਦ, ਇਹਨਾਂ ਨੂੰ ਵੀ ਪ੍ਰੋਗਰਾਮ ਪਸੰਦ ਆ ਰਿਹਾ ਜੀ, ਸ਼ੁਕਰੀਆ ਤੁਹਾਡਾ ਬਹੁਤ ਬਹੁਤ। ਪਿੰਡ ਦੌਲਤਪੁਰਾ, ਸ਼੍ਰੀ ਗੰਗਾਨਗਰ ਤੋਂ ਸ਼ੋਲਾਲ ਬੈਨੀਵਾਲ, ਸ਼ਾਂਤੀ, ਮੰਜੂ ਮੋਹਿਤ ਅਤੇ ਹੇਮੰਤ, ਬਠਿੰਡਾ ਪੰਜਾਬ ਤੋਂ ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ, ਜੇਐਸ ਨਾਇਕ, ਅਤੇ ਪਿੰਡ ਅਰਾਇਣ ਤੋਂ ਡਾਕਟਰ ਬਨਵਾਰੀ ਲਾਲ ਜੈਪਾਲ, ਵਿਮਲਾ, ਸੋਨੂ ਜੈਪਾਲ, ਮਮਤਾ, ਮੋਕਸ਼, ਦਿਸ਼ਾ, ਸੁਸ਼ਾਂਤ ਅਤੇ ਵਿਕਰਮ ਜੈਪਾਲ। ਅਤੇ ਡੱਬ ਵਾਲੇ ਹਰਿਆਣੇ ਤੋਂ ਮੋਹਰ ਲਾ ਕੇ ਆਪਾਂ ਨੂੰ ਖੱਤ ਪਾਇਆ ਵਾ, ਲਿਖਿਆ ਵਾ, JK ਬਾਕੋਲੀਆ, ਸੁਨੀਤਾ ਬਾਕੋਲੀਆ, ਸੰਜੇ, ਅਨਿਲ ਅਤੇ ਮੀਨੂ ਨੇ। ਅਤੇ ਚੋਟਾਲਾ ਰੋਡ ਡੱਬ ਵਾਲੀ ਤੋਂ ਅੰਗਰੇਜ਼ ਸੱਗੂ, ਸੁਖਵਿੰਦਰ ਕੌਰ, ਰੋਬਿਨ ਅਤੇ ਡਿੰਪਲ ਦਾ ਖੱਤ ਵੀ ਪਹੁੰਚ ਗਿਆ ਹਰ ਵਾਰ ਦੀ ਤਰ੍ਹਾਂ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸੱਗੂ ਸਾਹਿਬ ਦਾ। ਅਤੇ ਅਲੀਕਾ ਡੱਬ ਵਾਲੀ ਤੋਂ ਖੱਤ ਪਹੁੰਚਿਆ ਆਪਣੇ ਕੋਲ ਬਸੰਤ ਸਿੰਘ ਚੰਨ, ਰਾਜਕੁਮਾਰ, ਸੁਨੀਤਾ, ਕੁਲਦੀਪ ਗਾਂਧੀ ਦਾ। ਅਤੇ ਸ਼ੇਰਗੜ੍ਹ, ਤਹਿਸੀਲ ਮਲੋਟ ਪੰਜਾਬ ਤੋਂ ਬਲਰਾਜ ਰਾਮ ਕਾਲਵਾ, ਭੋਲਾ ਰਾਮ, ਬੇਬੀ ਲਕਸ਼ਮੀ, ਕੁਦਰਤ ਮਨਪ੍ਰੀਤ ਕਾਲਵਾ, ਮੇਵਾ ਸਿੰਘ, ਹਰਪ੍ਰੀਤ ਸਿੰਘ ਅਤੇ ਸ਼ਿਵਰਾਜ ਮਾਨ ਨੇ ਵੀ ਖੱਤ ਪਾ ਦਿੱਤਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਮਲੋਟ ਕੈਂਪ ਪੰਜਾਬ ਤੋਂ ਸਤੀਸ਼ ਮਿਗਲਾਨੀ, ਸੀਮਾ, ਸ਼ਾਇਨਾ, ਵਿਸ਼ਾਲ ਮਿਗਲਾਨੀ, ਸੁਪ੍ਰੀਆ, ਅਨਮੋਲ, ਧਰਮਪਾਲ, ਰਮੇਸ਼ ਮਿਗਲਾਨੀ ਦਾ ਖੱਤ ਵੀ ਪਹੁੰਚਿਆ ਲਾਲ ਰੰਗ ਦੀ ਮੋਹਰ ਦੇ ਨਾਲ। ਮਿਗਲਾਨੀ ਸਾਹਿਬ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਪ੍ਰੋਗਰਾਮ ਦੇ ਨਾਲ ਜੁੜਨ ਵਾਸਤੇ। ਅਤੇ ਮੰਡੀ ਗੋਲੂ ਵਾਲੇ ਤੋਂ ਬ੍ਰਿਜਲਾਲ ਚੌਹਾਨ, ਨੀਰਜ ਕੁਮਾਰ ਚੌਹਾਨ ਦਾ ਖੱਤ ਵੀ ਪਹੁੰਚ ਗਿਆ। ਅਤੇ ਇਸੇ ਤਰ੍ਹਾਂ ਖੱਤ ਪਾਇਆ ਆਪਾਂ ਨੂੰ ਮੁਕਤਸਰੋਂ ਬਾਬੂ ਸਿੰਘ ਧੀਮਾਨ, ਬਲਜਿੰਦਰ ਕੌਰ ਧੀਮਾਨ, ਰਵਨੀਤ ਅਤੇ ਨਿਸ਼ੂ ਨੇ। ਅਤੇ ਮਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ, ਮੁਨੀਸ਼ ਬਜਾਜ ਦਾ ਖੱਤ ਵੀ ਪਹੁੰਚਿਆ। ਅਤੇ ਖੁਸ਼ੀ ਰਾਮ ਰਣਵਾ, ਬ੍ਰਿਜਲਾਲ ਪੂਨੀਆ, ਜੀਤਨਾਥ, ਕਾਨਾ ਰਾਮ ਦੁਸਾਦ, ਮੋਹਨ ਲਾਲ ਝਾਜੜੀਆ, ਮਹਿੰਦਰ ਆਚਾਰ ਅਤੇ ਮਨੀ ਰਾਮ ਦਾ ਖੱਤ ਪਹੁੰਚਿਆ ਆਪਣੇ ਕੋਲ ਪਿੰਡ ਗੋਬਿੰਦਪੁਰਾ, 18 JG ਸ਼੍ਰੀ ਗੰਗਾਨਗਰ ਤੋਂ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨਦੀਪ ਗਿੱਲ, ਬਲਜੀਤ ਗਿੱਲ, ਦਿਸ਼ਾ ਮੋਲ ਅਤੇ ਜਗਤਾਰ ਜੱਗੇ ਦਾ ਖੱਤ ਪਹੁੰਚਿਆ ਆਪਣੇ ਕੋਲ ਫਾਜ਼ਿਲਕਾ ਰੋਡ ਪੰਜਾਬ ਤੋਂ। ਅਤੇ ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ, ਟਿਵਾਂਸ਼ੀ, ਸ਼ਾਲਨੀ, ਆਰਬੀ ਖੇੜਾ, ਲਾਡੀ ਖੇੜਾ, ਜੀਵਨ ਸਿੰਘ ਬੂਕ ਦਾ ਖੱਤ ਪਹੁੰਚ ਗਿਆ ਵਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸ਼੍ਰੀ ਕਰਨਪੁਰ ਤੋਂ ਖੱਤ ਪਾਇਆ ਆਪਾਂ ਨੂੰ ਸ਼ਿਵ ਕੁਮਾਰ ਸੇਠੀ, ਸੁਨੀਤਾ ਸੇਠੀ, ਕਮਲ ਸੇਠੀ, ਜੋਤੀ ਸੇਠੀ ਅਤੇ ਸ਼ਬਦ ਅਤੇ ਬਾਣੀ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਪਿੰਡ ਸੂਰੇਵਾਲਾ ਥੇੜ, ਟਿੱਬੀ, ਹਨੂਮਾਨਗੜ੍ਹੋਂ ਸਤਨਾਮ ਸਮਣਾ, ਸੁਮਨ, ਜਸਵਿੰਦਰ, ਜੱਸੀ, ਅੰਸ਼ਦੀਪ, ਤਮੰਨਾ, ਹਰਮਨ, ਬੇਬੀ ਜਯਾ ਅਤੇ ਇਹਨਾਂ ਦੇ ਨਾਲ ਪਰਮਵੀਰ। ਰਾਵਰ ਕਰਨਾਲ ਤੋਂ ਮੋਹਰ ਲਾ ਕੇ ਹਰ ਵਾਰ ਦੀ ਤਰ੍ਹਾਂ ਇਹਨਾਂ ਦਾ ਵੀ ਖੱਤ ਪਹੁੰਚਿਆ ਆਪਣੇ ਕੋਲ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ ਦਾ। ਅਤੇ ਚੂਨਾਵੜ ਤੋਂ ਆਪਾਂ ਨੂੰ ਖੱਤ ਪਾ ਰਿਹਾ ਹਰਚੰਦ ਰਾਮ, ਸਰਸਵਤੀ ਦੇਵੀ, ਮਨਿੰਦਰ ਸਿੰਘ, ਨਿਰਮਲਾ ਦੇਵੀ, ਸੁਨੀਤਾ, ਕੁਲਦੀਪ ਕੁਮਾਰ, ਮੀਨਾਕਸ਼ੀ, ਮਹਿੰਦਰ ਦਈਆ, ਸੰਕੁਲ, ਕੁਲਸ਼ਨ। ਅਤੇ ਆਹ ਖੱਤ ਪਾਇਆ ਆਪਾਂ ਨੂੰ, ਲਿਖਿਆ ਵਾ ਪਿੰਡ ਖੇਰੇਕਾਂ, ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ ਅਤੇ ਮਸੀਤਾਂ ਤੋਂ ਮੱਖਣ, ਛੋਟਾ ਸਿੰਘ, ਅਰਮਾਨ, ਮਮਤਾ, ਮਨੀਸ਼ ਅਤੇ ਇਹਨਾਂ ਦਾ ਪੂਰਾ ਪਰਿਵਾਰ। ਅਤੇ ਇਸੇ ਤਰ੍ਹਾਂ ਖੱਤ ਪਾਇਆ ਆਪਾਂ ਨੂੰ ਲਿਖਣ ਵਾਲਿਆ ਪਿੰਡ ਮਸੀਤਾਂ ਤੋਂ ਹੀ ਦਰਸ਼ਨ ਲੋਟ, ਮੂਰਤੀ ਰਾਣੀ, ਇੰਦਰਜੀਤ,

ਅਰਜੀਤ, ਮੀਨਾਕਸ਼ੀ, ਸਾਗਰ, ਹਨੀਲੋਟ, ਸਾਰਿਕਾ ਅਤੇ ਨਿਹਾਰਿਕਾ ਨੇ। ਲੋਟ ਸਾਹਿਬ ਨੇ ਗੱਲ ਲਿਖੀ ਆ ਕਿ ਹੋ ਜਾ ਭੈਣ ਜੀ ਤਿਆਰ, ਖੜਾ ਬੁਲਟ ਹੈ ਬਾਹਰ, ਆ ਗਿਆ ਤੀਆਂ ਦਾ ਤਿਉਹਾਰ, ਮੋਰ ਪਹਿਲਾਂ ਪਾਉਂਦੇ ਆ, ਤੀਆਂ ਵਿੱਚ ਭਾਈ ਭੈਣ ਨੂੰ ਲੈਣ ਆਉਂਦੇ ਆ, ਬੇਬੇ ਕਰਦੀ ਉਡੀਕਾਂ, ਚੱਲ ਪਿੰਡ ਮਸੀਤਾਂ, ਤੇਰੇ ਆਉਣ ਦੀ ਖੁਸ਼ੀ 'ਚ ਸਾਰੇ ਪਹਿਲਾਂ ਪਾਉਂਦੇ ਆ, ਤੀਆਂ ਵਿੱਚ ਭਾਈ ਭੈਣ ਨੂੰ ਲੈਣ ਆਉਂਦੇ ਆ, ਤੀਆਂ ਵਿੱਚ ਭਾਈ ਭੈਣ ਨੂੰ ਲੈਣ ਆਉਂਦੇ ਆ। ਦਰਸ਼ਨ ਆਇਆ ਤੈਨੂੰ ਲੈਣ, ਤੂੰ ਹੈ ਮੇਰੀ ਵੱਡੀ ਭੈਣ, ਸਦਾ ਮਾਪੇ ਜਿਉਂਦੇ ਰਹਿਣ, ਜਿਹੜੇ ਖੁਸ਼ੀਆਂ ਮਨਾਉਂਦੇ ਆ, ਤੀਆਂ ਵਿੱਚ ਭਾਈ ਭੈਣ ਨੂੰ ਲੈਣ ਆਉਂਦੇ ਆ। ਵਾਹ ਲੋਟ ਸਾਹਿਬ, ਬਹੁਤ ਵਧੀਆ ਗੱਲ ਲਿਖੀ ਤੁਸੀਂ। ਅਤੇ ਆ ਜਿਹੜਾ ਮੌਸਮ ਆ ਨਾ, ਆ ਜਿਹੜੇ ਦਿਨ ਆ, ਆ ਜਿਹੜੇ ਮਹੀਨੇ ਆ, ਸਾਉਣ ਭਾਦੋਂ ਦੇ, ਇਹਨਾਂ ਦੇ ਵਿੱਚ ਜਿਹੜੀਆਂ ਭੈਣਾਂ ਵਾਂ, ਧੀਆਂ ਵਾਂ, ਉਹ ਆਪਣੇ ਪੇਕੇ ਪਿੰਡ ਜਦੋਂ ਆਉਂਦੀਆਂ ਵਾਂ ਅਤੇ ਪੀਂਘਾਂ ਝੂਟਦੀਆਂ ਵਾਂ, ਅਤੇ ਫਿਰ ਕੁੜੀਆਂ ਚਿੜੀਆਂ ਤਿਰੰਜਣਾਂ ਦੇ ਵਿੱਚ ਇਕੱਠੀਆਂ ਹੋ ਕੇ ਜਦੋਂ ਚਰਖਾ ਕੱਤਦੀਆਂ ਵਾਂ ਜਾਂ ਫਿਰ ਗੱਪਾਂ ਮਾਰਦੀਆਂ ਵਾਂ, ਅਤੇ ਉਹ ਟਾਈਮ, ਉਹ ਵਕਤ ਬੜਾ ਕੀਮਤੀ ਹੁੰਦਾ ਵਾ। ਅਤੇ ਇਸੇ ਤਰ੍ਹਾਂ ਦੋਸਤੋ, ਸੌਣ ਦਾ ਮਹੀਨਾ ਜਦੋਂ ਹੋਵੇ, ਨਨਾਣ ਭਰਜਾਈਆਂ ਪੀਂਘਾਂ ਝੂਟਦੀਆਂ ਹੋਣ, ਤਰੰਜਣ 'ਚ ਬਹਿ ਕੇ, ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ ਆ ਕਿ ਚਾਦਰਾਂ ਸਿਰਾਣਿਆਂ 'ਤੇ ਬੇਲ ਬੂਟੀਆਂ ਪਾਉਂਦੀਆਂ ਹੋਣ ਜਾਂ ਫਿਰ ਚਰਖਾ ਕੱਤਦੀਆਂ ਹੋਣ, ਉਹਨਾਂ ਮੁਟਿਆਰਾਂ ਦੇ ਮਨ ਦੇ ਭਾਵ ਕੀ ਹੋਣਗੇ, ਆਓ ਸੁਣੀਏ।

ਹਾਂਜੀ ਦੋਸਤ, ਹੁਣ ਤੁਹਾਡੇ ਜਿਹੜੇ ਵਟਸਐਪ ਸੰਦੇਸ਼ ਪਹੁੰਚੇ ਆਪਣੇ ਕੋਲ, ਸੁਨੇਹੇ ਪਹੁੰਚੇ ਆ, ਉਹਨਾਂ ਨੂੰ ਆਪਾਂ ਸ਼ਾਮਿਲ ਕਰੀਏ। ਪਹਿਲਾ ਸੁਨੇਹਾ ਪਹੁੰਚਿਆ ਆਪਣੇ ਕੋਲ ਪਿੰਡ ਹਾਂਡੀਖੇੜਾ, ਜ਼ਿਲ੍ਹਾ ਸਿਰਸਾ ਤੋਂ। ਰਾਧੇਸ਼ਮ ਸ਼ਰਮਾ, ਇੰਦਰ ਸ਼ਰਮਾ, ਸਾਰਥਕ ਸ਼ਰਮਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਅਗਲਾ ਸੁਨੇਹਾ ਪਹੁੰਚਿਆ ਆਪਣੇ ਕੋਲ ਚੱਕ 15 PS ਤੋਂ। ਸਰਬਜੀਤ ਸਿੰਘ ਜੋਸਨ, ਸਰਬਜੀਤ ਕੌਰ ਜੋਸਨ, ਗੁਰਮਨ ਸਿੰਘ, ਆਦਰਸ਼ਪਾਲ ਜੋਸਨ ਮੇਲਬਰਨ, ਰੋਬਿਨ ਸਿੰਘ ਜੋਸਨ ਵੈਂਕੂਵਰ ਤੋਂ। ਜੋਸਨ ਸਾਹਿਬ ਨੇ ਗੱਲ ਲਿਖੀ ਆ ਕਿ ਜਦ ਵੀ ਮਾਰੇ ਆਪਣਾ ਮਾਰੇ, ਕਿੱਥੋਂ ਭੇਦ ਬਗਾਨੇ ਨੂੰ, ਫੱਟ ਖੰਜਰ ਦਾ ਜਰਿਆ ਜਾਂਦਾ, ਜਰਨਾ ਔਖਾ ਤਾਨੇ ਨੂੰ, ਜੋ ਪੈਮਾਨੇ ਦਿਲ ਦਾ ਨਾਪੇ, ਕਿੱਥੋਂ ਲੱਭਾਂ ਉਸ ਪੈਮਾਨੇ ਨੂੰ, ਖੁਸ਼ ਦਿਲ ਰਹਿਣਾ ਸਿਖਲਾ ਜੋਸਣਾ, ਖੁਸ਼ ਕਰਨਾ ਛੱਡ ਜਮਾਨੇ ਨਾ। ਆਹਾ ਵਾਹ ਜੋਸਨ ਸਾਹਿਬ, ਬੜੇ ਮਾਰ ਕੇ ਦੀ ਗੱਲ ਲਿਖੀ ਹੈ ਤੁਸੀਂ। ਅਤੇ ਜੋਸਨ ਸਾਹਿਬ ਅੱਗੇ ਲਿਖਦੇ ਆ ਕਿ ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਲਾਮ, ਨਮਸਤੇ, ਸਤਿ ਸ਼੍ਰੀ ਅਕਾਲ। ਪ੍ਰੋਗਰਾਮ ਅਸੀਂ ਲਾਈਵ ਸੁਣ ਰਹੇ ਹਾਂ, ਪਿਛਲਾ ਪ੍ਰੋਗਰਾਮ ਜਿਹੜਾ ਫੋਨ 'ਤੇ ਸੀ ਉਹ ਵੀ ਸਾਨੂੰ ਬਹੁਤ ਵਧੀਆ ਲੱਗਿਆ। ਜੋਸਨ ਸਾਹਿਬ, ਮੇਲ ਕਰਨ ਵਾਸਤੇ, ਪਿਛਲਾ ਪ੍ਰੋਗਰਾਮ ਸੁਣਨ ਵਾਸਤੇ, ਅਤੇ ਹੁਣ ਜਿਹੜਾ ਤੁਸੀਂ ਵਟਸਐਪ ਸੰਦੇਸ਼ ਪਾਇਆ ਵਾ ਉਹ ਪਾਉਣ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ। ਅਤੇ ਅਗਲਾ ਸੁਨੇਹਾ ਆਪਣੇ ਕੋਲ ਪਹੁੰਚਿਆ ਵਾ ਅਮਨ ਵਰਮਾ, ਰਮਨ ਵਰਮਾ, ਦਿਵਿਆਂਸ਼ ਵਰਮਾ, ਡਾਕਟਰ ਮਦਨ ਲਾਲ ਵਰਮਾ ਅਤੇ ਇਹਨਾਂ ਦਾ ਪੂਰਾ ਪਰਿਵਾਰ। ਲਿਖਣ ਵਾਲੇ ਆ ਬੁਰਜ ਹਨੂੰਮਾਨਗੜ੍ਹ, ਜ਼ਿਲ੍ਹਾ ਫਾਜ਼ਿਲਕਾ ਤੋਂ। ਲਿਖਦੇ ਆ ਕਿ ਆਕਾਸ਼ਵਾਣੀ ਸੂਰਤਗੜ੍ਹ ਰੇਡੀਓ ਦੀ ਮਿੱਠੀ ਬੋਲੀ, ਇਹਦੀ ਮਹਿਕ ਹਰ ਦਿਲ ਵਿੱਚ ਵੱਸਦੀ ਆ, ਧੁਨਾਂ ਦੀ ਖੁਸ਼ਬੂ, ਗੀਤਾਂ ਦਾ ਪਿਆਰ ਵਾਰੋ ਵਾਰੀ ਹਰ ਮਨ ਨੂੰ ਜੋੜਦਾ ਏ, ਪਿੰਡਾਂ ਦੀ ਧੜਕਣ, ਲੋਕਾਂ ਦਾ ਮਾਣ, ਹਰ ਪ੍ਰੋਗਰਾਮ ਦਿਲ ਦੀ ਪਛਾਣ ਬਣ ਜਾਂਦਾ ਏ। ਇਹ ਮਿੱਠੇ ਤਰਾਨੇ ਸਦਾ ਗੂੰਜਦੇ ਰਹੇ। ਆਕਾਸ਼ਵਾਣੀ ਰੇਡੀਓ ਸੂਰਤਗੜ੍ਹ ਨੂੰ ਲੱਖਾਂ ਵਧਾਈਆਂ। ਵਰਮਾ ਜੀ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਅਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਣ ਵਾਸਤੇ। ਅਤੇ ਅਗਲਾ ਸੁਨੇਹਾ ਆਪਾਂ ਨੂੰ ਪਾਇਆ ਵਾ ਲਿਖਣ ਵਾਲੇ ਆ ਸੂਰਤਗੜ੍ਹ ਰਾਜਸਥਾਨ ਤੋਂ, ਭੁਪਿੰਦਰ ਮਿਸ਼ਨ, ਪ੍ਰਭਜੋਤ ਮਿਸ਼ਨ ਅਤੇ ਬੇਬੀ ਜਾਨਵਿਕਾ। ਮਿਸ਼ਨ ਸਾਹਿਬ ਲਿਖਦੇ ਆ ਕਿ ਮਿੱਟੀ ਦੀ ਖੁਸ਼ਬੂ ਵਾਲੇ ਬਾਈ ਜੀ, ਇੱਕ ਫਰਮਾਇਸ਼ ਸਾਡੀ ਵੀ ਪੂਰੀ ਕਰ ਦਿਉ, ਰੱਬ ਮਿਹਰ ਕਰੂਗਾ। ਮਿਸ਼ਨ ਸਾਹਿਬ, ਬਹੁਤ ਬਹੁਤ ਸ਼ੁਕਰੀਆ, ਤੁਹਾਡੀ ਫਰਮਾਇਸ਼ ਵੀ ਪੂਰੀ ਕਰਾਂਗੇ। ਅਤੇ ਤੁਸੀਂ ਅੱਗੇ ਲਿਖਿਆ ਵਾ, ਹਿੰਦੀ ਦੇ ਵਿੱਚ ਗੱਲ ਲਿਖੀ ਹੈ ਤੁਸੀਂ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ, ਪ੍ਰੋਗਰਾਮ ਦੇ ਵਿੱਚ ਸਾਨੂੰ ਜਿਹੜੀ ਨੀਂਦ ਕਦੇ ਨਹੀਂ ਆਉਂਦੀ, ਅਤੇ ਤੁਸੀਂ ਸਾਰੇ ਪ੍ਰੋਗਰਾਮ ਜਿਹੜੇ ਪੇਸ਼ ਕਰਨ ਵਾਲੇ ਹੋ, ਭਾਵੇਂ ਬਲਵਿੰਦਰ ਜੀ ਹੋਣ, ਜਸਵੀਰ ਜੀ ਹੋਣ, ਕਹਿੰਦੇ ਤੁਹਾਡਾ ਜਿਹੜਾ ਲਹਿਜਾ ਵਾ ਨਾ, ਬੜਾ ਨਰਮ ਆ, ਮਿੱਠਾ ਵਾ, ਤੁਹਾਡੀ ਜਿਹੜੀ ਆਵਾਜ਼ ਆ ਬੜੀ ਸੁਰੀਲੀ ਆ, ਬਸ ਤੁਸੀਂ ਆਵਾਜ਼ਾਂ ਨੂੰ ਪਸੰਦ ਕਰਦੇ ਹੋ ਮਿਸ਼ਨ ਜੀ, ਇਹਦੇ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਅਤੇ ਇੰਨਾ ਲੰਮਾ ਚੌੜਾ ਮੈਸੇਜ ਕਰਨ ਵਾਸਤੇ ਵੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ। ਅਤੇ ਅਗਲਾ ਸੰਦੇਸ਼ ਆਪਣੇ ਕੋਲ ਪਹੁੰਚਿਆ ਵਾ ਜ਼ਿਲ੍ਹਾ ਕਾਸਗੰਜ, ਗੰਜ ਡੁੰਡਵਾਰਾ, ਉੱਤਰ ਪ੍ਰਦੇਸ਼ ਤੋਂ। ਆਫਤਾਬ ਅਨਸਾਰੀ, ਰਿਆਜ਼ ਅਨਸਾਰੀ, ਮੁਹੰਮਦ ਕੈਫ, ਅਨਵਰ ਮਾਸਟਰ ਲੁਬਨਾ ਅਨਸਾਰੀ ਅਤੇ ਆਲੀਆ ਅਨਸਾਰੀ ਦਾ। ਸਿਧਾਰਥ ਨਗਰ, ਦਰਿਆਪੁਰ, ਭਾਂਬਲੀ ਤੋਂ। ਗਜਾਨੰਦ ਯੇਲੇ, ਨਵਦੀਪ ਯੇਲੇ, ਵਿਸ਼ਵਦੀਪ ਯੇਲੇ, ਅਸ਼ੋਕ ਯੇਲੇ, ਇਹਨਾਂ ਨੂੰ ਵੀ ਪ੍ਰੋਗਰਾਮ ਪਸੰਦ ਆ ਰਿਹਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਲੋਹਗੜ੍ਹ ਠਾਕਰਾਂ ਵਾਲਾ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ, ਗੁਰਨੂਰ, ਗੁਰਲਾਲ, ਅਭਿਰਾਜ ਸਿੰਘ। ਅਤੇ ਬਿਹਾਰੀ ਕਲੋਨੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਰਾਜਾ, ਚੇਤਨਿਆ ਰਾਜਾ ਮਸਕੀਨ, ਮੇਗਾ ਮਸਕੀਨ, ਰਾਹੁਲ ਖੁਰਾ।

ਖੁਰਾਨਾ, ਰਚਿਤਾ ਖੁਰਾਨਾ ਅਤੇ ਕੇਸ਼ੂ ਰਿਧਾਨ ਖੁਰਾਨਾ ਦਾ ਸੁਨੇਹਾ ਵੀ ਪਹੁੰਚਿਆ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਇਸੇ ਤਰ੍ਹਾਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵਯ ਮਲਹੋਤਰਾ, ਸੁੱਚਾ ਸਿੰਘ ਪਾਠਕ ਅਨਾਰਕਲੀ ਬਾਜ਼ਾਰ ਜਗਰਾਉਂ ਤੋਂ ਆਪਾਂ ਨੂੰ ਸੁਨੇਹਾ ਪਾ ਰਿਹਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਲੱਗ ਰਿਹਾ ਵਾ, ਹਰ ਵਾਰੀ ਸੁਣਦੇ ਹਾਂ ਚੰਗਾ ਲੱਗਦਾ ਵਾ। ਸ਼ੁਕਰੀਆ ਜੀ ਪਾਠਕ ਜੀ। ਅਤੇ ਖੰਡਵਾ ਮੱਧ ਪ੍ਰਦੇਸ਼ ਤੋਂ ਆਨੰਦ ਜੋਸ਼ੀ, ਤਨੂਜਾ ਜੋਸ਼ੀ, ਧਰੁਵੀ ਅਤੇ ਫਾਲਗੁਨੀ ਜੋਸ਼ੀ ਦਾ ਵੀ ਆਪਣੇ ਕੋਲ ਸੁਨੇਹਾ ਪਹੁੰਚ ਗਿਆ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਪਿੰਡ ਸਾਦੇਵਾਲਾ, ਸਰਸਾ, ਹਰਿਆਣਿਓਂ ਰਾਮੇਸ਼ਵਰ ਮਾਹਰ, ਪਰਮੇਸ਼ਵਰੀ ਮਾਹਰ, ਜਿਗਰ ਜਾਨਵੀ, ਇਹਨਾਂ ਨੂੰ ਵੀ ਪ੍ਰੋਗਰਾਮ ਪਸੰਦ ਆ ਰਿਹਾ। ਅਤੇ ਦਤਰੰਗੀ ਪਾਟਾਪਾਰਾ ਤੋਂ ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪਿੰਦਰ ਮਣੀ ਅਤੇ ਨੋਖੇਲਾਲ ਵਰਮਾ। ਅਤੇ ਇਸੇ ਤਰ੍ਹਾਂ ਓਮ ਬਗੜੀਆ, ਕ੍ਰਿਆਂਸ਼ ਬਗੜੀਆ, ਰਜਤ ਬੇਬੀ ਗਰੀਮਾ ਬਗੜੀਆ ਨੇ ਆਪਾਂ ਨੂੰ ਸੁਨੇਹਾ ਪਾਇਆ ਵਾ, ਪਿੰਡ ਬਾਂਡੀਵਾਲਾ, ਫਾਜ਼ਿਲਕਾ, ਪੰਜਾਬ ਤੋਂ। ਅਤੇ ਵਿਨੋਦ ਮੂਨਤ, ਨੇਹਾ ਜੈਨ, ਦੀਪਕ, ਮਯੰਕ ਮੂਨਤ, ਚੇਤਨ ਨਾਹਟਾ, ਦਿਸ਼ਾ, ਕ੍ਰਿਸ਼ ਮੂਨਤ, ਬੋਰਖੜਾ, ਪਿਤਰਾ ਮਲ ਜ਼ਿਲ੍ਹਾ, ਉਜੈਨ ਮੱਧ ਪ੍ਰਦੇਸ਼ ਤੋਂ। ਦਾਦਰੀ ਗੇਟ ਭਿਵਾਣੀ ਤੋਂ ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ, ਕਪਿਲ ਅਤੇ ਕੁਨਾਲ ਮਹਿਰਾ। ਅਤੇ ਸੰਜੇ ਢੀਂਗੀ ਦਾ, ਜੇ ਦੇਖੋ ਦੋਸਤੋ ਆਪਣੇ ਕੋਲ ਖੱਤ ਵੀ ਪਹੁੰਚਿਆ ਸੀ ਅਤੇ ਇਹਨਾਂ ਨੇ ਵਟਸਐਪ ਸੰਦੇਸ਼ ਵੀ ਪਾ ਦਿੱਤਾ ਵਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਇਸੇ ਤਰ੍ਹਾਂ ਰੀਂਗਣੀ ਛੱਤੀਸਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ, ਅਤੇ ਮੁਹੱਲਾ ਹਲਵਾਈਆਨ, ਸ਼ੇਰਕੋਟ ਜ਼ਿਲ੍ਹਾ ਬਿਜਨੌਰ ਤੋਂ ਮੁਹੰਮਦ ਵੱਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ, ਨਸਰੀਨ ਪਰਵੀਨ, ਰੋਜ਼ੀ ਪਰਵੀਨ, ਬਿੱਟੂ ਭਈਆ, ਸਾਜਦਾ ਰਾਣੀ ਅਤੇ ਹੀਨਾ ਕੌਸਰ ਦਾ ਸੁਨੇਹਾ ਵੀ ਪਹੁੰਚਿਆ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਹਿੱਪਰ ਸੋਗਾ, ਤਹਿਸੀਲ ਔਸਾ, ਜ਼ਿਲ੍ਹਾ ਲਾਤੂਰ ਤੋਂ ਬੜੇ ਦੂਰ ਬਹਿ ਕੇ ਆਪਣੇ ਜਿਹੜੇ ਦੋਸਤਾਂ ਨਾਲ ਪ੍ਰੋਗਰਾਮ ਸੁਣ ਰਹੇ ਆ। ਉਸਮਾਨ ਸ਼ੇਖ ਫੌਜੀ, ਸਾਇਰਾ ਬਾਨੂ ਸ਼ੇਖ, ਬਾਬਾ ਸ਼ੇਖ, ਸਿਮਰ ਸ਼ੇਖ ਅਤੇ ਕ੍ਰਿਸ਼ਮਾ ਸ਼ੇਖ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਧਨੋਰੀ ਤੇਲੀਵਾਲਾ ਉੱਤਰਾਖੰਡ ਤੋਂ, ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ ਅਤੇ ਆਯਾਨ ਬਾਬੂ, ਤਾਜ ਮੁਹੰਮਦ ਅਨਸਾਰੀ, ਗੁਲਾਬ ਸਾਵੀ ਰਾਹੀ, ਮਹਿਰਾਜ ਜਹਾਂ, ਆਜ਼ਾਦ ਨਗਰ, ਲਕਸਰ, ਹਰਿਦੁਆਰ ਉੱਤਰਾਖੰਡ ਤੋਂ। ਅਤੇ ਬੱਸ ਸਟੈਂਡ ਮਾਨਸਾ ਪੰਜਾਬ ਤੋਂ ਜਗਦੀਸ਼ ਰਾਏ ਗਰਗ, ਅੰਜਨਾ ਰਾਣੀ ਗਰਗ, ਰਵੀ ਗਰਗ, ਸ਼ਿਲਪਾ ਗਰਗ, ਇਹਨਾਂ ਨੂੰ ਪ੍ਰੋਗਰਾਮ ਪਸੰਦ ਆ ਰਿਹਾ ਵਾ, ਇਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਅਤੇ ਇਸੇ ਤਰ੍ਹਾਂ ਬਣਵਾਲਾ ਹਨਮੰਤਾ ਫਾਜ਼ਿਲਕਾ ਤੋਂ, ਵਿਨੋਦ ਮਾਇਲ, ਸੀਮਾ, ਲਕਸ਼ਿਤਾ, ਯਸ਼ਿਕਾ ਅਤੇ ਵਿਦਿਆ ਦੇਵੀ ਦਾ ਸੁਨੇਹਾ ਵੀ ਪਹੁੰਚਿਆ, ਇਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਅਤੇ ਨਾਂਦੇੜ ਮਹਾਰਾਸ਼ਟਰ ਤੋਂ ਨਾਰਾਇਣ ਗਾਇਕਵਾੜ, ਦਯਾਨੰਦ ਗਾਇਕਵਾੜ, ਓਮਕਾਰ ਸਾਈਨਾਥ ਗਾਇਕਵਾੜ ਦਾ ਸੁਨੇਹਾ ਵੀ ਪਹੁੰਚ ਗਿਆ ਵਾ। ਅਤੇ ਪਿੰਡ ਦੁੱਲੇਵਾਲਾ, ਜ਼ਿਲ੍ਹਾ ਮੋਗਾ, ਪੰਜਾਬ ਤੋਂ ਸਵਰਨ ਸਿੰਘ ਦਾ ਸੁਨੇਹਾ ਵੀ ਪਹੁੰਚਿਆ ਵਾ। ਅਤੇ ਪੋਟੀਆਂ ਕਲਾਂ, ਦੁਰਗ ਤੋਂ ਸੰਜੇ ਕੁਮਾਰ ਸਾਹੂ, ਸੁਜਾਤਾ ਸਾਹੂ, ਸ਼ਸ਼ਾਂਕ ਸਾਹੂ, ਸੀਮਾ ਸਾਹੂ। ਅਤੇ ਰਜਾਕ ਮੁਹੰਮਦ, ਸ਼ਮੀਮ ਬੇਗਮ, ਇਮਰਾਨ ਖਾਨ, ਇਰਫਾਨ ਖਾਨ, ਹਨੂਮਾਨਗੜ੍ਹ ਟਾਊਨ ਤੋਂ ਸੁਨੇਹਾ ਪਾ ਰਿਹਾ। ਅਤੇ ਅਲੀਕਾ ਡੱਬਵਾਲੀ ਤੋਂ ਬਸੰਤ ਸਿੰਘ ਚੰਨ, ਕੁਲਦੀਪ ਗਾਂਧੀ, ਇਹਨਾਂ ਦਾ ਅੱਜ ਖੱਤ ਵੀ ਪਹੁੰਚਿਆ ਸੀ ਚੰਨ ਸਾਹਿਬ ਦਾ, ਬਹੁਤ ਬਹੁਤ ਸ਼ੁਕਰੀਆ। ਅਤੇ ਪਾਕੁੜ ਝਾਰਖੰਡ ਤੋਂ ਉੱਤਮ ਕੁਮਾਰ ਭਗਤ, ਸ਼ਵੇਤਾ ਭਗਤ, ਕੀਸੂ ਤਾਸੂ, ਅਰਣਵ ਆਨੰਦ, ਸੱਤਿਅਮ ਆਨੰਦ ਦਾ ਵੀ ਸੁਨੇਹਾ ਪਹੁੰਚ ਗਿਆ ਵਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਖਾਰੀਆਂ ਜ਼ਿਲ੍ਹਾ, ਸਿਰਸਾ, ਹਰਿਆਣਿਓਂ, ਪ੍ਰਤਾਪ ਜਨਾਗਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ ਦਾ ਸੁਨੇਹਾ ਪਹੁੰਚਿਆ ਵਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਜਨਾਗਲ ਜੀ ਲਿਖਦੇ ਆ ਕਿ ਹਵਾ ਦੇ ਵਿੱਚ ਘੁਲੀ ਮਹਿਕ ਧੁਨਾਂ ਦੀ ਤਰ੍ਹਾਂ, ਰੇਡੀਓ ਤੋਂ ਕਿਸੇ ਆਪਣੇ ਜਾਣਕਾਰ ਦੀ ਤਰ੍ਹਾਂ ਆਵਾਜ਼ ਆਉਂਦੀ ਹੈ। ਜਨਾਗਲ ਜੀ, ਤੁਹਾਡਾ ਜਿਹੜਾ ਸੁਨੇਹਾ ਪਹੁੰਚਿਆ ਵਾ, ਤੁਸੀਂ ਪ੍ਰੋਗਰਾਮ ਦੇ ਨਾਲ ਜੁੜੇ ਹੋਏ ਹੋ, ਇੰਨਾ ਵਕਤ ਹੋ ਗਿਆ ਤੁਹਾਨੂੰ ਪ੍ਰੋਗਰਾਮ ਦੇ ਨਾਲ ਮੋਹ ਮੁਹੱਬਤ ਕਰਦਿਆਂ ਨੂੰ, ਜਾਣਕਾਰੀ ਤਾਂ ਹੈਗੀ ਹੈ ਨਾ ਆਪਣੀ, ਫਿਰ ਬਸ ਇਹ ਮੁਹੱਬਤ ਆਪਣੀ ਇਸੇ ਤਰ੍ਹਾਂ ਬਣੀ ਰਹੇ, ਕਿਉਂਕਿ ਕਹਿੰਦੇ ਹੁੰਦੇ ਆ ਨਾ ਕਿ ਜ਼ਿੰਦਗੀ ਜ਼ਿੰਦਾਬਾਦ ਅਤੇ ਮੁਹੱਬਤ ਜ਼ਿੰਦਾਬਾਦ। ਮੇਲ ਪਹੁੰਚਿਆ ਦੋਸਤੋ, ਮੇਲ ਕੀ ਆਪਣੇ ਵਟਸਐਪ ਸੰਦੇਸ਼ ਪਹੁੰਚਿਆ ਵਾ, ਛੋਟੀ ਬਲੀਆ ਮੁੰਬਈ ਤੋਂ ਅਹਿਮਦ ਭਾਈ ਫੁੱਲ ਵਾਲੇ, ਦੁਖਨਾ ਸਦਫ, ਜੂਹੀ ਇਕਬਾਲ, ਇਮਰਾਨ ਅਹਿਮਦ ਫੁੱਲ ਵਾਲੇ, ਆਮਨਾ ਨਸਰੀਨ ਬਾਗਵਾਨ ਅਤੇ ਆਸਮਾ ਪਰੀ ਰਾਬੀਆ, ਆਸ਼ੂ ਅਹਿਮਦ ਫੁੱਲ ਵਾਲੇ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਸਾਬੂਣਾ ਫਾਜ਼ਿਲਕਾ ਤੋਂ ਕਰਨ ਕੰਬੋਜ,

ਚਰਨ ਰਿਆਂਸ਼ ਅਤੇ ਪੈਰਿਸ਼ ਕੰਬੋਜ ਦਾ ਵੀ ਆਪਣੇ ਕੋਲ ਆ ਸੁਨੇਹਾ ਪਹੁੰਚ ਗਿਆ ਵਾ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਭੋਪਾਲਗੜ੍ਹ ਰਾਜਸਥਾਨ ਤੋਂ ਧਰਮਿੰਦਰ ਛਿੰਪਾ, ਕਪਿਲ ਛਿੰਪਾ, ਈਸ਼ਾਨ ਛਿੰਪਾ ਅਤੇ ਪੂਜਾ ਪਰਿਹਾਰ, ਅਤੇ ਇਸੇ ਤਰ੍ਹਾਂ ਭੋਪਾਲ ਮੱਧ ਪ੍ਰਦੇਸ਼ ਤੋਂ ਮਨੀਸ਼ ਸ਼੍ਰੀਵਾਸਤਵ, ਹਰਸ਼ਿਤਾ, ਵਿਮਲ, ਆਸ਼ਾ, ਰਾਧਿਕਾ ਅਤੇ ਇਹਨਾਂ ਦਾ ਪੂਰਾ ਪਰਿਵਾਰ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਪਿੰਡ ਭਾਗਸਰ ਸਾਧੂ ਸ਼ਹਿਰ ਤੋਂ ਮੰਗਤ ਰਾਮ ਧੀਂਗੜਾ, ਸੁਮਨ, ਸੰਜਨਾ, ਸਚਿਨ ਕੁਮਾਰ ਧੀਂਗੜਾ ਦਾ ਵੀ ਆਪਣੇ ਕੋਲ ਸੁਨੇਹਾ ਪਹੁੰਚਿਆ। ਇਹਨਾਂ ਨੂੰ ਵੀ ਆਪਾਂ ਜੀ ਆਇਆਂ ਕਹਿੰਦੇ ਹਾਂ। ਬਹੁਤ ਬਹੁਤ ਸ਼ੁਕਰੀਆ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ ਦਿਸ਼ਾਨੀ ਅਤੇ ਨਿਮਿਤ ਆਹੂਜਾ ਦਾ ਵੀ ਆਪਣੇ ਕੋਲ ਆ ਵਟਸਐਪ ਸੁਨੇਹਾ ਪਹੁੰਚ ਗਿਆ ਵਾ। ਅਤੇ ਗੰਜ ਡੁੰਡਵਾਰਾ ਤੋਂ ਸ਼ਮਸ਼ੁਲ ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ, ਉਸਮਾਨ ਅਨਸਾਰੀ, ਕਲੀਮ ਅਨਸਾਰੀ ਦਾ ਵੀ ਸੁਨੇਹਾ ਪਹੁੰਚਿਆ। ਸਾਂਗਲੀ ਜ਼ਿਲ੍ਹੇ ਦੇ ਜੱਤ ਸ਼ਹਿਰ ਤੋਂ ਅਲਤਾਫ ਹੁਜਰੇ, ਸੈਫੁੱਲਾ, ਸਵਾਹਤ, ਕਿਰਤ ਹੁਜਰੇ ਅਤੇ ਰਿਹਾਨ ਸ਼ੇਖ ਦਾ ਵੀ ਆਪਣੇ ਕੋਲ ਆ ਸੁਨੇਹਾ ਪਹੁੰਚਿਆ ਵਾ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਦੋਸਤੋ, ਮਹੀਨਾ ਸੌਣ ਦਾ ਹੋਵੇ, ਰਾਤ ਦਾ ਵੇਲਾ ਹੋਵੇ, ਮੀਂਹ ਪੈ ਕੇ ਬੰਦ ਹੋਇਆ ਹੋਵੇ, ਨਾ ਹਵਾ ਚੱਲਦੀ ਹੋਵੇ ਅਤੇ ਨਾ ਲੈਟ ਹੋਵੇ, ਗਰਮੀ ਅਤੇ ਉਮਸ ਵੱਟ ਕਢਾਉਂਦੇ ਹੋਣ, ਉਸ ਵੇਲੇ ਸੱਜ ਵਿਆਹੀ ਮੁਟਿਆਰ ਆਪਣੇ ਮਾਹੀ ਨੂੰ ਉਲਾਮੇ ਦਿੰਦਿਆਂ ਕੀ ਕਹਿੰਦੀ ਆ, ਆਓ ਸੁਣੀਏ।

हाँ जी दोस्तों, हुण प्रोग्राम दे विच जिहड़े तुहाडे ईमेल पहुँचे आ उन्हां नूं आपां शामिल करिए। आ मेल पहुँचे अपने कोल दोस्तों नाईवाला हनुमानगढ़ तों वेद मिड्ढा ते अलका मिड्ढा दा। मिड्ढा साहब ने लिखिया वा कि जन्म मरण दा रखे हिसाब जिहड़ा इक्को रब है ना कोई होर बंदिया, की होनी ते की अनहोनी ओए उहने कढ़िया है सब निचोड़ बंदिया। कहिंदे कौंदिया दे मूँह उहने बंद कराते, बंद मुठ्ठी चों उंगल एक खोल बंदिया, अपने आप नूं जो सी रब कहिंदे मिंटां विच दित्ते उहने रोल बंदिया। डरदे रब नूं करन हुण याद लगे, चौंकी बैठ हुण भरदे ने लोक बंदिया, जो सी कहिंदे दुनिया दे हां राजे, ऐसे तंत्र भी सिधारे परलोक बंदिया। ਕਿਹੜੇ ਬਾਗ ਦੀ ਮੂਲੀ ਤੂੰ ਓਈ ਮਿੱਢਿਆ, ਇੱਥੇ ਰਾਜੇ ਵਜ਼ੀਰ ਵੀ ਹੋ ਗਏ ਫੌਜ ਬੰਦਿਆ। ਆਹਾ ਹਾ ਵਾਹ ਮਿੱਢਾ ਸਾਹਿਬ, ਬਹੁਤ ਵਧੀਆ ਗੱਲ ਲਿਖੀ ਤੁਸੀਂ, ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਅਤੇ ਅਗਲਾ ਮੇਲ ਦੋਸਤੋ ਆਪਣੇ ਕੋਲ ਪਹੁੰਚਿਆ ਵਾ, ਲਿਖਣ ਵਾਲੇ ਆ ਮੁਹਾਲੀ ਪੰਜਾਬ ਤੋਂ ਗੁਰਪ੍ਰੀਤ ਤੰਗੋਰੀ, ਜਸਵੀਰ ਕੌਰ, ਮਹਿਕਪ੍ਰੀਤ ਕੌਰ ਅਤੇ ਸਹਿਜਪ੍ਰੀਤ ਕੌਰ, ਸਹਿਜਪ੍ਰੀਤ ਸਿੰਘ ਦਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਮਜਨੂੰ ਦਾ ਟਿੱਲਾ ਤੋਂ ਕਮਲ ਬਾਲੂਜਾ, ਮਧੂ ਬਾਲੂਜਾ, ਸਾਗਰ, ਉਮੰਗ, ਆਕਾਂਕਸ਼ਾ, ਮਲਿਕ ਗੁੜੀਆ ਅਤੇ ਮਾਹੀ ਮਲਿਕ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ, ਪੁਸ਼ਪਿੰਦਰ ਕੁਮਾਰ, ਅਤੇ ਇਸੇ ਤਰ੍ਹਾਂ ਸੁਲਤਾਨਪੁਰ ਉੱਤਰ ਪ੍ਰਦੇਸ਼ ਤੋਂ ਯਸ਼ਮੀਤ, ਯਸ਼ੂ, ਨਿਰੰਜਨ ਸਿੰਘ, ਸੋਮਿਆ ਸਿੰਘ ਅਤੇ ਐਵਰਿਲ ਸਿੰਘ ਦਾ ਵੀ ਆਪਣੇ ਕੋਲ ਈਮੇਲ ਪਹੁੰਚਿਆ ਵਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਆ ਸੁਨੇਹਾ ਪਹੁੰਚਿਆ ਆਪਣੇ ਕੋਲ ਰਾਮਗੜ੍ਹ ਕੈਂਟ ਤੋਂ ਮਹਿੰਦਰ ਮੋਦੀ ਦਾ, ਇਹਨਾਂ ਦਾ ਬੜਾ ਸ਼ੁਕਰੀਆ, ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ। ਅਤੇ ਈਮੇਲ ਪਹੁੰਚਿਆ ਆਪਣੇ ਕੋਲ ਲਿਖਿਆ ਵਾ ਸਾਦੁਲ ਸ਼ਹਿਰ ਤੋਂ ਰਾਮ ਕੁਮਾਰ ਰਿਵਾੜ, ਚੰਦਰ ਕਲਾ ਰਿਵਾੜ ਨੇ। ਰਿਵਾੜ ਸਾਹਿਬ ਲਿਖਦੇ ਆ ਕਿ ਪ੍ਰੋਗਰਾਮ ਸਾਨੂੰ ਬਹੁਤ ਵਧੀਆ ਲੱਗ ਰਿਹਾ ਵਾ, ਸੰਤਾਂ ਮਹਾਂਪੁਰਖਾਂ ਦੇ ਵਿਚਾਰ, ਉਹਨਾਂ ਦੇ ਸੁਨੇਹੇ ਪਿਛਲੇ ਦਿਨਾਂ ਬਹੁਤ ਘੱਟ ਸੁਣਨ ਨੂੰ ਮਿਲੇ ਆ। ਅਸੀਂ ਅਪੀਲ ਕਰਦੇ ਹਾਂ ਕਿ ਤੁਸੀਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਸੰਤਾਂ ਮਹਾਂਪੁਰਖਾਂ ਦੀ ਵੀ ਗੱਲਾਂ ਕਰੋਗੇ। ਜ਼ਰੂਰ ਰਿਵਾੜ ਸਾਹਿਬ, ਤੁਹਾਡੀ ਜਿਹੜੀ ਗੱਲ ਆ ਇਹਦੇ ਉੱਤੇ ਜ਼ਰੂਰ ਗੌਰ ਕਰਾਂਗੇ। ਅਤੇ ਮੇਲ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ ਆਇਆਂ ਨੂੰ। ਅਤੇ ਅਮਰਪੁਰਾ ਜਾਲੂਖਾਟ ਤੋਂ ਜਗਦੀਸ਼ ਚੰਦਰ ਪ੍ਰਜਾਪਤੀ, ਵਿਮਲਾ ਪ੍ਰਜਾਪਤੀ, ਮੋਨੂ, ਰਾਜਿੰਦਰ, ਹਰੀਸ਼ ਚੰਦਰ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਢਾਣੀ ਲਾਲ ਖਾਨੌਰ ਤੋਂ ਜਾਵੇਦ ਖਾਨ, ਅਰਮਾਨ ਖਾਨ, ਇਰਮਾਨ ਸੀਮਾਵਾਨ ਅਤੇ ਵਿਨੋਦ ਖਾਨ ਦਾ ਵੀ ਆਪਣੇ ਕੋਲ ਮੇਲ ਪਹੁੰਚ ਗਿਆ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਅਤੇ ਇਸੇ ਤਰ੍ਹਾਂ ਮੇਲ ਪਹੁੰਚਿਆ ਦੋਸਤੋ ਆਪਣੇ ਕੋਲ ਅਗਲਾ ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ, ਬੱਬੂ ਅਤੇ ਡੱਬੂ ਦਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਮੇਲ ਕਰ ਰਿਹਾ ਦੋਸਤੋ ਆਪਾਂ ਨੂੰ ਲਿਖਿਆ ਵਾ ਪਿੰਡ ਇੱਕ ਪੀ ਅਨੂਪਗੜ੍ਹ ਤੋਂ ਗੁਰਬਚਨ ਬੇਦਲ, ਰਾਜ ਬੇਦਲ, ਬਲਵਿੰਦਰ ਥਿੰਦ, ਰੁਪਿੰਦਰ ਰੂਬੀ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ ਵਾ। ਅਤੇ ਬੇਦਲ ਸਾਹਿਬ ਨੇ ਵੀ ਹਰ ਵਾਰ ਦੀ ਤਰ੍ਹਾਂ ਬਹੁਤ ਵਧੀਆ ਗੱਲ ਲਿਖੀ ਆ, ਬਹੁਤ ਵਧੀਆ ਸ਼ੇਅਰ ਲਿਖਿਆ ਵਾ। ਆ ਲਿਖਦੇ ਆ ਕਿ ਸੋਣ ਮਹੀਨਾ ਬੱਦਲ ਛਾਏ, ਰੁੱਕ ਰੁੱਕ ਪੈਣ ਫੁਹਾਰਾਂ, ਪਿੱਪਲਾਂ ਥੱਲੇ ਪੀਂਘਾਂ ਝੂਟਣ, ਰਲ ਕੇ ਸਭ ਮੁਟਿਆਰਾਂ, ਹਰੀਆਂ ਭਰੀਆਂ ਫਸਲਾਂ ਹੋਈਆਂ, ਖੁਸ਼ ਲੱਗਦੀ ਕਿਰਸਾਨੀ, ਇੰਝ ਲੱਗਦਾ ਜੋ ਧਰਤੀ ਉੱਤੇ ਆ ਗਈ ਨਵੀਂ ਜਵਾਨੀ। ਕਿੰਨੇ ਰੱਬ ਦੇ ਰੰਗ ਨੇ ਬੇਦਲ, ਨਿਤ ਨਿਤ ਨਵਾਂ ਦਿਖਾਵੇ, ਮਿੱਟੀ 'ਚੋਂ ਵੀ ਖੁਸ਼ਬੂ ਆਉਂਦੀ ਜੇ ਕੋਈ ਲੈਣਾ ਚਾਹੇ। ਆਹਾ ਹਾ ਹਾ ਹਾ ਵਾਹ, ਸਹੀ ਗੱਲ ਹੈ ਜੀ ਤੁਹਾਡੀ, ਮਿੱਟੀ 'ਚੋਂ ਵੀ ਖੁਸ਼ਬੂ ਆਉਂਦੀ ਹੈ। ਅਤੇ ਜਿਹੜੀ ਮਿੱਟੀ 'ਚੋਂ ਖੁਸ਼ਬੂ ਆਉਂਦੀ ਹੈ ਨਾ, ਉਹਦਾ ਕੋਈ ਮੁੱਲ ਨਹੀਂ। ਮੇਲ ਕਰਨ ਵਾਸਤੇ ਬੇਦਲ ਸਾਹਿਬ ਬਹੁਤ ਬਹੁਤ ਸ਼ੁਕਰੀਆ, ਬਹੁਤ

ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਅਤੇ ਅਗਲਾ ਮੇਲ ਪਹੁੰਚਿਆ ਦੋਸਤੋ ਆਪਣੇ ਕੋਲ, ਲਿਖਿਆ ਵਾ ਚੰਡੀਗੜ੍ਹ ਤੋਂ ਸਤੀਸ਼ ਅਨੇਜਾ ਅਤੇ ਵਿਮਲਾ ਅਨੇਜਾ ਨੇ। ਅਨੇਜਾ ਸਾਹਿਬ ਨੇ ਵੀ ਬੜੀ ਮਾਰਕੇ ਦੀ ਗੱਲ ਲਿਖੀ ਆ ਕਿ ਕਿਸੇ ਦੀ ਦੇਖਣੀ ਅਤੇ ਕਿਸੇ ਦੇ ਹੱਸਣ 'ਤੇ ਲਿਖਿਆ ਚਿਹਰੇ 'ਤੇ ਮਿੱਤਰੋ ਹਰਾਮ ਹੁੰਦਾ। ਇਹਨਾਂ ਲੋਕਾਂ ਦੀ ਇੱਕੋ ਹੀ ਖਾਸੀਅਤ ਜੀ, ਅੰਦਰੋਂ ਛੁਰੀਆਂ ਅਤੇ ਬਾਹਰੋਂ ਪ੍ਰਣਾਮ ਹੁੰਦਾ। ਦੋਸਤੋ ਐਸੇ ਲੋਕਾਂ ਤੋਂ ਥੋੜ੍ਹਾ ਰਿਹੋ ਬਚ ਕੇ, ਜਿਨ੍ਹਾਂ ਨੇ ਲੱਗਿਆ ਤਮਾਮ ਹੁੰਦਾ, ਘਰ ਵਸਿਆ ਵਸਾਇਆ ਇਹ ਪੁੱਟ ਦਿੰਦੇ, ਦੂਜੇ ਘਰ ਵਿੱਚ ਲਾਇਆ ਇਹਨਾਂ ਜਾਮ ਹੁੰਦਾ। ਇਹ ਝੂਠੇ ਅਤੇ ਮਤਲਬੀ ਲੋਕ, ਇਹਨਾਂ ਵਿੱਚ ਅੱਲਾ ਨਾ ਰਾਮ ਹੁੰਦਾ। ਅਸਾਂ ਤਾਂ ਡਰ ਕੇ ਨਹੀਂ ਕਦੇ ਵੀ ਗੱਲ ਕੀਤੀ, ਅਨੇਜਾ ਤਾਂ ਲਿਖਦਾ ਏ ਸਰੇਆਮ ਹੁੰਦਾ। ਵਾਹ ਅਨੇਜਾ ਸਾਹਿਬ, ਸਹੀ ਗੱਲ ਆ ਤੁਹਾਡੀ, ਜੋ ਲਿਖਣਾ ਜੋ ਗੱਲ ਕਰਨੀ ਆ ਸਰੇਆਮ ਕਰੋ, ਲੁਕ ਕੇ ਫਿਰ ਕੀ ਗੱਲਾਂ ਕਰਨੀਆਂ। ਮੇਲ ਕਰਨ ਵਾਸਤੇ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਮਿਹਰਬਾਨੀ। ਅਤੇ ਖੋਖਰਾਂ ਵਾਲੇ ਸ਼੍ਰੀ ਗੰਗਾਨਗਰ ਤੋਂ ਵਿਨੋਦ ਬਾਰਾ ਸਾਹਿਬ, ਵਿਸ਼ਾਲ ਬਾਰਾ ਸਾਹਿਬ, ਵਿਕਾਸ, ਰੋਸ਼ਨੀ ਅਤੇ ਸ਼ਗਨ ਬਾਰਾ ਸਾਹਿਬ ਦਾ ਮੇਲ ਵੀ ਪਹੁੰਚ ਗਿਆ ਵਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਇਸੇ ਤਰ੍ਹਾਂ ਮੇਲ ਕਰ ਰਿਹਾ ਆਪਾਂ ਨੂੰ ਅਮਰਗੜ੍ਹ ਸਾਦੁਲ ਸ਼ਹਿਰ ਤੋਂ ਕੁਲਵੰਤ ਮਾਨ, ਲਖਵਿੰਦਰ ਕੌਰ ਮਾਨ, ਖੁਸ਼ਪ੍ਰੀਤ, ਗੁਰਨੂਰ, ਹਰਵਿੰਦਰ ਅਤੇ ਕੁਲਵਿੰਦਰ ਕੌਰ ਮਾਨ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਅਗਲਾ ਮੇਲ ਪਹੁੰਚਿਆ ਦੋਸਤੋ ਆਪਣੇ ਕੋਲ, ਲਿਖਣ ਵਾਲੇ ਆ ਸੈਕਟਰ 67 ਮੌਲੀ ਚੰਡੀਗੜ੍ਹ ਤੋਂ, ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵਰ ਸਿੰਘ ਠਾਕੁਰ, ਕੈਥਲ ਤੋਂ ਡਾਕਟਰ ਅਮਨਦੀਪ। ਅਤੇ ਕਾਲਕਾ ਤੋਂ ਸ਼ੁਭ ਚੰਦਰ ਬਜਾਜ, ਸਾਹਿਲ ਬਜਾਜ, ਬਿੱਟਾ ਬਜਾਜ ਦਾ ਮੇਲ ਵੀ ਪਹੁੰਚ ਗਿਆ ਵਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਚੌਧਰੀ ਬਾਸ ਹਰਿਆਣੇ ਤੋਂ ਮਾਂਗੇ ਰਾਮ ਸਤੋੜ, ਰਿਤੂ ਸਿੰਘ, ਹਿਮਾਨੀ, ਸ਼ੁਭਮ, ਯਸ਼ ਕੁਮਾਰ, ਇਹਨਾਂ ਦਾ ਵੀ ਸ਼ੁਕਰੀਆ। ਅਤੇ ਇਸੇ ਤਰ੍ਹਾਂ ਮੇਲ ਪਹੁੰਚਿਆ ਦੋਸਤੋ ਆਪਣੇ ਕੋਲ, ਲਿਖਿਆ ਵਾ ਪੀਲੀਆਂ ਬੰਗਾਂ ਤੋਂ, ਮਨਿੰਦਰ ਸਿੰਘ ਕੰਬੋਜ, ਪ੍ਰਕਾਸ਼ ਸਿੰਘ ਕੰਬੋਜ, ਬਲਵਿੰਦਰ ਕੌਰ, ਮਨਜੀਤ ਕੌਰ ਅਤੇ ਇਹਨਾਂ ਦਾ ਪੂਰਾ ਪਰਿਵਾਰ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਮੇਲ ਪਹੁੰਚਿਆ ਆਪਣੇ ਕੋਲ ਅਗਲਾ ਵਾ ਬਾਗਪਤ ਤੋਂ, ਜਗਮੋਹਨ ਸਿੰਘ ਪ੍ਰਜਾਪਤੀ, ਮੁਨੀਸ਼ ਦੇਵੀ, ਅਰਜੁਨ ਭਾਰਤੀ, ਅੰਜਲੀ, ਨਿਤਿਨ ਜਗਮੋਹਨ, ਸੁਧੀਰ ਨੂਤਨ ਅਤੇ ਇਹਨਾਂ ਦਾ ਪੂਰਾ ਪਰਿਵਾਰ। ਅਤੇ ਇਸੇ ਤਰ੍ਹਾਂ ਇੰਦੌਰ ਤੋਂ ਗਣੇਸ਼ ਖਰਚੇ, ਕਾਰਤਿਕ ਖਰਚੇ, ਪਰੀ ਖਰਚੇ ਦਾ ਵੀ ਮੇਲ ਪਹੁੰਚ ਗਿਆ ਆਪਣੇ ਕੋਲ, ਇਹਨਾਂ ਦਾ ਵੀ ਸ਼ੁਕਰੀਆ ਕਰ ਦਿੰਦੇ ਹਾਂ ਆਪਾਂ। ਅਤੇ ਪੰਜਾਬ ਤੋਂ ਯੁਧਵਿੰਦਰ ਸਿੰਘ, ਸੁਖਵਿੰਦਰ ਸਿੰਘ, ਰਵਿੰਦਰ ਸਿੰਘ, ਮਨਜੀਤ ਅਤੇ ਗੁਰਜੋਤ ਦਾ ਵੀ ਮੇਲ ਪਹੁੰਚਿਆ। ਅਤੇ ਨਾਈਵਾਲਾ ਤਹਿਸੀਲ ਟਿੱਬੀ, ਜ਼ਿਲ੍ਹਾ ਹਨੂਮਾਨਗੜ੍ਹ ਤੋਂ ਰਾਣਾ ਸਿੰਘ ਕੰਡਿਆਰਾ, ਮੀਤੋ ਕੰਡਿਆਰਾ, ਸੋਨੂ, ਮਮਤਾ, ਗੌਰਵ, ਮੰਨੂ ਕੰਡਿਆਰਾ ਅਤੇ ਲੱਡੂ ਕੰਡਿਆਰਾ ਦਾ ਵੀ ਮੇਲ ਪਹੁੰਚਿਆ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਅਗਲਾ ਮੇਲ ਪਹੁੰਚਿਆ ਦੋਸਤੋ ਆਪਣੇ ਕੋਲ, ਲਿਖਿਆ ਵਾ 82 ਆਰ ਬੀ ਰਹਿਸਾਨਗਰ ਤੋਂ ਚੇਤਨ ਰਾਮ ਸਾਰਸਵਾ, ਪ੍ਰਦੀਪ ਸਾਰਸਵਾ, ਨਾਨੂ ਦੇਵੀ, ਮਮਤਾ, ਨੌਰੰਗ ਰਾਮ, ਜੋਤੀ, ਸੋਨ ਲਾਲ, ਸ਼ਿਵਪ੍ਰਕਾਸ਼, ਸੁਨੀਲ ਢਾਲ, ਨਰਸੀ ਰਾਮ ਸਿਮਰ ਅਤੇ ਧਨ ਰਾਮ, ਧਨਰਾਜ ਭਾਂਬੂ ਦਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਮੇਲ ਕਰਨ ਵਾਸਤੇ। ਅਤੇ ਮੇਲ ਪਹੁੰਚਿਆ ਦੋਸਤੋ ਆਪਣੇ ਕੋਲ ਅਗਲਾ, ਲਿਖਿਆ ਵਾ ਪਿੰਡ 51 ਜੀਬੀ ਰਾਮ ਸਿੰਘਪੁਰ ਤੋਂ ਮਨੀਸ਼ ਕੁਮਾਰ, ਅਮਰਜੀਤ, ਭੀਮਸੈਨ, ਹਨੀ, ਚਿਰਾਯੂ, ਝਲਕ, ਇਹਨਾਂ ਦਾ ਵੀ ਸ਼ੁਕਰੀਆ। ਅਤੇ ਮੋਹਾਲੀ ਪੰਜਾਬ ਤੋਂ ਬੱਬਲ ਮਲਹੋਤਰਾ, ਓਮ ਪ੍ਰਕਾਸ਼ ਮਲਹੋਤਰਾ ਦਾ ਮੇਲ ਵੀ ਪਹੁੰਚ ਗਿਆ। ਅਤੇ ਕਰਨਪੁਰ ਤੋਂ ਪਵਨ ਕਟਾਰੀਆ, ਸ਼ਾਲੂ ਕਟਾਰੀਆ, ਸਮੀਰ, ਪ੍ਰਵੀਨ, ਰਾਜਪਾਲ, ਇਹਨਾਂ ਦਾ ਵੀ ਸ਼ੁਕਰੀਆ। ਅਤੇ ਜਾਖੋ ਤੋਂ ਸ਼ੰਭੂ ਦਿਆਲ ਖੱਟਕ, ਵਿਮਲਾ ਦੇਵੀ, ਅਮਰਜੀਤ ਖੱਟਕ, ਸੁੰਦਰ ਲਾਲ, ਯੋਗੇਸ਼, ਦੀਪਕ, ਕੁਮਾਰੀ ਪੂਜਾ ਖੱਟਕ ਦਾ ਮੇਲ ਵੀ ਪਹੁੰਚਿਆ, ਇਹਨਾਂ ਦਾ ਵੀ ਸ਼ੁਕਰੀਆ। ਅਤੇ ਇਸੇ ਤਰ੍ਹਾਂ ਦੋਸਤੋ ਮੇਲ ਕਰ ਰਿਹਾ ਆਪਾਂ ਨੂੰ ਅਗਲਾ, ਲਿਖਣ ਵਾਲੇ ਆ ਸੰਦੀਪ ਮੱਕੜ, ਜੋਤੀ ਮੱਕੜ।

ਹਾਂਜੀ ਦੋਸਤੋ, ਮੇਲ ਪਹੁੰਚਿਆ ਆਪਣੇ ਕੋਲ ਰਾਣੀ ਬਾਜ਼ਾਰ ਬੀਕਾਨੇਰ ਤੋਂ, ਰਾਣੀ ਝਾਮ ਅਤੇ ਬਿੱਟੂ ਝਾਮ ਦਾ। ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ।

ਦੋਸਤੋ ਅਗਲਾ ਮੇਲ ਪਹੁੰਚਿਆ ਆਪਣੇ ਕੋਲ ਹੀਰਾਂ ਵਾਲੀ ਫਾਜ਼ਿਲਕਾ ਪੰਜਾਬ ਤੋਂ ਸੁਭਾਸ਼ ਗੁਦਾਰਾ, ਵਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਾ ਡੇਣਵਾ, ਹੰਸਰਾਜ ਭਾਟੀਆ, ਮਨੀ ਰਾਮ, ਰਣਜੀਤ ਰਾਮ ਕਰੋੜੀਵਾਲ, ਸੁਰਿੰਦਰ ਭਾਦੂ, ਬਲਵੰਤ ਸਿੰਘ ਦਾ, ਇਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ।